ਦਾਬ ਦੰਬੀਵਾਰ ਅਚੁੰ ਕਕੀ ਖਵ ਤਵੀ ਤੀਚਨ ਸੁ ਗਰਤੁਨ ਚਿਪ ਸ਼ੇਕੂਰ ਪੇਨੀ ਯਕੁਰਵੀ ਯਗਨ ਕਪਾਤਨ ਚਾਪਜੀ ਚਗਰਮ ਆਯੰਗਰਤਿਗ ਤਿੰ ਕਾਸ਼ੰ ਕਮ ਜੇਸੁੰ ਸੁ ਖਪੀਤਗ ਮੰਗਪੂਪ ਤੋਤੀ ਜਾਤੁ ਤਤੁੰ ਤਿੰ ਉਮ ਨਿੰਤੁੰ ਕ ਜਲਮ ਨਾ ਚੁਗਨੀ ਸਿੰਚਿੰ ਕਮ ਇਟਸਮ ਤਿੰ ਹੇਂਟਿਗ ਬਜੇਉਂ ਸ ਚਪਰਪਸ਼ੀਓ ਦੋਰਨਾ ਖੰਤੁਗ ਸਿਪਾਨ ਨੀ ਲੇਨੁਨ ਤੋਂਚੀ ਚਪਿਵਾਰ ਤਿੰ ਸਾਨੀ ਅਰੰਗ ਤ ਚੁਵਾ ਨੀ ਬਜੇਉਂ ਜੁ ਠੁਮਰ ਚਪਿਵਾਰ ਸਿੰਚਿੰ ਕ ਕਮੀ ਤੁਨਲੀ ਲਾ ਚੁੰਚਲ ਚਿ ਪੇਜੀਪਸ਼ੰ ਵਨ Sani di chechi dambi nagzil hengdi toli di spisi tovir guni peji shimbi v diri khitab jiriyo. Serinduk cerwi kawan di shangpa namjib derchi jariwa chon la, shenchang ki toli rambur lakbrabshaji chosmash dambu ong chon yo.